ਸ਼੍ਰੋਤਾ ਵਿਖਿਆਨ ਦੀ ਰਸ਼ਮਿਤ 2 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਦੋਸਤੋ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਰੇਡੀਓ ਗੁੰਜਨ ਧਰਮਸ਼ਾਲਾ ਤੇ 91.2 ਮੈਗਾਹਰਟਜ਼ ਤੇ।

91.2 MHz ਤੇ ਤੁਸੀਂ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਕਾਰਜਕ੍ਰਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਤੇ ਆਓ ਸ਼ੋਅ ਦਾ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਰੇ ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਤੋਂ ਸ਼ਸ਼ੀ ਕਰਨੇ ਤੁਹਾਂ ਸਾਰਿਆਂ ਹੀ ਸੁਣਿਆ ਇਹ ਗੀਤ ਸੰਗੀਤ ਤੁਹਾਂ ਸਾਰਿਆਂ ਜੀ ਪਤਾ ਹੈ ਕਿ ਇਹਾਂ ਦੀ ਜ਼ਿੰਦਗੀ 'ਚ ਬੜੀ ਅਹਿਮ ਭੂਮਿਕਾ ਅਦਾ ਕਰਦਾ ਹੈ ਤਾਂ ਸ਼ੁਰੂ ਤੋਂ ਗੀਤ ਸੰਗੀਤ ਚਾਲੂ ਗੱਲਬਾਤ ਕਰਨੇ ਜੁੜੀ ਜਾਂਦਾ ਹੈ ਜਾਂ ਸ਼ਾਦੀ ਵਿਵਾਹ ਹੈ ਜਾਂ ਕੋਈ ਵੀ ਫੰਕਸ਼ਨ ਹੈ ਇਹ ਗੀਤ ਸੰਗੀਤ ਅਗਰ ਆਹਾਂ ਦੇ ਫੰਕਸ਼ਨ 'ਚ ਜੁੜੀ ਜਾਂਦੇ ਨੇ ਤਾਂ ਕੁਥੀ ਨਾ ਕੁਥੀ ਰੌਣਕ ਵਾਲਾ ਜਿਹੜਾ ਮਾਹੌਲ ਹੈ ਸੇ ਜ਼ਰੂਰ ਬਣੀ ਜਾਂਦਾ ਹੈ ਹਰ ਕੋਈ ਆਪਣੀ ਜ਼ਿੰਦਗੀ 'ਚ ਇਹ ਚਾਹੁੰਦਾ ਹੈ ਕਿ ਰੌਣਕ ਜਿਹੜਾ ਹੈ ਸੇ ਹਮੇਸ਼ਾ ਕਾਇਮ ਰਹੇ ਤਾਂ ਸ਼ੋ ਤੋਂ ਅੱਜ ਦੇ ਦਿਨੇ ਦੀ ਆਹਾਂ ਗੱਲ ਕਰੀਏ ਤਾਂ 28 ਜੂਨ 2026 ਦਾ ਇਹ ਦਿਨ ਸੰਡੇ ਦਾ ਦਿਨ ਬਿਹਤਰ ਖਾਸ ਹੈ ਤੁਹਾਂ ਵਾਸਤੇ ਖਾਸ ਹੈ ਕਿਉਂਕਿ ਛੁੱਟੀ ਵਾਲਾ ਦਿਨ ਹੁੰਦਾ ਛੁੱਟੀ ਵਾਲੇ ਦਿਨ ਥੋੜ੍ਹਾ ਜਿਹਾ ਮੌਜ ਮਸਤੀ ਕਰਨਾ ਵੀ ਜ਼ਰੂਰੀ ਹੈ ਕਨੇ ਆਪਣੀ ਜ਼ਿੰਦਗੀ ਦਾ ਸਫ਼ਰ ਜਿਹੜਾ ਹੈ ਸੇ ਇੰਜੋਏ ਕਰਨਾ ਵੀ ਇਹਾਂ ਵਾਸਤੇ ਜ਼ਰੂਰੀ ਹੈ ਕਨੇ ਅਗਰ ਤੁਹਾਂ ਮਾਟੀ ਦੀ ਮਹਿਕ ਦੇ ਸਫ਼ਰ ਕਰਨੇ ਨਹੀਂ ਜੁੜੇ ਹੋ ਨਾ ਤਾਂ ਜਲਦੀ ਜਲਦੀ ਜੁੜੀਆ ਜੁੜਨੇ ਵਾਸਤੇ ਜਿਹੜਾ ਉਹਦਾ ਨੰਬਰ ਹੈ ਸੇ ਤੁਹਾਂ ਤੱਕ ਪਹੁੰਚਾਈਂਦੇ ਨਾ ਕਿਉਂਕਿ ਨੰਬਰ ਤੁਹਾਂ ਤੱਕ ਪਹੁੰਚਾਉਂਗਾ ਤਾਂ ਹੀ ਤਾਂ ਤੁਹਾਂ ਇਸ ਨੰਬਰ ਪਰ ਕੋਲ ਕਰੀ ਸਕਦੇ ਜਾਂ ਟੈਕਸਟ ਮੈਸੇਜ ਕਰੀ ਸਕਦੇ ਜਾਂ ਕਿਆ ਕਰੀ ਸਕਦੇ ਜਾਂ ਵਟਸਐਪ ਮੈਸੇਜ ਜਿਹੜਾ ਹੈ ਸੇ ਜ਼ਰੂਰ

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਤੋਂ ਸ਼ਸ਼ੀ ਕਹਿੰਦੇ ਇਸੀ ਕਹਿੰਦੇ ਤੁਹਾਂ ਸਾਰਿਆਂ ਸੁਣਿਆ ਇਹ ਗੀਤ ਫਰਮਾਇਸ਼ ਫਿਰ ਤਾਂ ਹਾਂ ਵਾਪਿਸ ਆਈ ਹੁਣ ਆਪਣੀ ਗੱਲਬਾਤ ਉੱਪਰ ਤਸ਼ੋ ਤੋਂ ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਆਹਾਂ ਜੋ ਜ਼ਰੂਰਤ ਹੈ ਏ ਸੀ ਦੀ ਪਰ ਏ ਸੀ ਦੀ ਹਵਾ ਜਿਹੜਾ ਹੈ ਸੇ ਕੁਤੀ ਨਾ ਕੁਤੀ ਆਹਾਂ ਜੋ ਨੁਕਸਾਨ ਵੀ ਜ਼ਰੂਰ ਜਿਹੜਾ ਹੈ ਸੇ ਪਹੁੰਚਾਉਂਦੀ ਹੈ ਔਫਿਸ ਦੀ ਗੱਲ ਕਰੀਏ ਜਾਂ ਘਰ ਦੀ ਗੱਲ ਕਰੀਏ ਲੋਕ ਜਿਹੜਾ ਹੈ ਸੇ ਅਧਿਕਾਂਸ਼ ਏ ਸੀ ਪਰ ਹੀ ਜਿਹੜਾ ਹੈ ਸੇ ਨਿਰਭਰ ਹੋਈ ਹੋ ਅੱਜ ਦੀ ਭਾਗ ਦੌੜ ਭਰੀ ਜ਼ਿੰਦਗੀ ਜਾਂ ਗਰਮੀ ਦਾ ਜਿਹੜਾ ਮੌਸਮ ਹੈ ਠੀਕ ਹੈ ਏ ਸੀ ਜਿਹੜਾ ਹੈ ਸੇ ਆਹਾਂ ਜੋ ਕੁਤੀ ਨਾ ਕੁਤੀ ਰਾਹਤ ਵੀ ਦਿੰਦਾ ਹੈ ਪਰ ਕੁਤੀ ਨਾ ਕੁਤੀ ਆਹਾਂ ਦੀ ਸਿਹਤ ਪਰ ਨੁਕਸਾਨ ਵੀ ਜ਼ਰੂਰ ਪਾਉਂਦਾ ਹੈ ਜੋੜਾਂ 'ਚ ਅਕੜਨ ਕਈ ਵਾਰ ਜਿਹੜਾ ਸੇ ਏ ਸੀ ਦੀ ਹਵਾ ਦੀ ਵਜ੍ਹਾ ਨੇ ਆਹਾਂ ਅਗਰ ਏ ਸੀ ਦੀ ਹਵਾ ਲੈਂਦੇ ਨਾ ਤਾਂ ਜਿਹੜਾ ਆਹਾਂ ਦੇ ਜੋੜ ਹਨ ਤਿੰਨਾਂ ਦੀ ਅਕੜਨ ਜਿਹੜਾ ਸੇ ਜ਼ਰੂਰ ਆਹਾਂ 'ਚ ਹੋ ਜਾਂਦੀ ਹੈ ਤਵਚਾ ਕਹਿੰਦੇ ਜਿਹੜਾ ਅੱਖ ਹੈ ਤੀਚ ਵੀ ਪਰੇਸ਼ਾਨੀ ਜਿਹੜਾ ਸੀ ਆਹਾਂ ਜੋ ਦਿਖਣੇ ਜੋ ਮਿਲਦੀ ਹੈ ਕਨੇ ਸਾਹ ਦੇ ਸੰਬੰਧਿਤ ਜਿਹੜਾ ਬਿਮਾਰੀਆਂ ਨੇ ਸਭੀ ਜ਼ਰੂਰ ਨਜ਼ਰ ਜਿਹੜਾ ਸੀ ਆਉਂਦੀਆਂ ਨੇ ਇਸੀ ਕਨੇ ਜਿਹੜਾ ਬਲੱਡ ਲੋ ਬਲੱਡ ਪ੍ਰੈਸ਼ਰ ਹੈ ਤਦੀ ਸ਼ਿਕਾਇਤ ਵੀ ਆਹਾਂ ਜੋ ਜਿਹੜਾ ਸੀ ਅਗਰ ਆਹਾਂ ਏ ਸੀ ਦੀ ਹਵਾ ਜਿਹੜਾ ਸੀ ਜ਼ਿਆਦਾ ਲੈਂਦੇ ਨੇ ਜਾਂ ਏ ਸੀ ਪਰ ਹੀ ਨਿਰਭਰ ਰਹਿੰਦੇ ਨੇ ਤਾਂ ਇਹ ਜਿਹੜਾ ਨੁਕਸਾਨ ਹਨ ਸਿਆਹਾਂ ਜੋ ਦਿਖਣੇ ਜੋ ਮਿਲਦੇ ਨੇ ਤਾਂ ਸ਼ੁਰੂ ਤੋਂ ਇਸੀ ਕਰਨੇ ਥੋੜ੍ਹਾ ਦੇ ਅੱਗੇ ਵਧਦੇ ਨੇ ਕਨੇ ਅਗਲੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਨੇ ਤੁਹਾਂ ਸਾਰੀ ਵੀ ਸਾ ਪਿਆਰੀ ਦੀ ਆ ਫਰਮਾਇਸ਼ ਹੈ ਜੋ ਇੰਜੋਏ ਕਰਾ ਕਨੇ ਇੰਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਪੰਥੀ